0: ਖਾਵਾਂ ਖਾਵਾਂ ਰੇ ਗੁਰ ਮਾਟੀ, ਬਲਦੇ ਪਰੀਆਂ ਸਗਰੇਰੀ ਗੂਣੀ, ਬਲਦ ਕੜਵੀਰੋ ਧਣੀ, ਅਰੇ ਤੇਲੀ ਰੇ ਤੇਲ ਕਾੜੇ ਚ ਬਲਦੇ ਮਾਲਮ ਛੇਨੀ।
1: ਵਾਹ ਭਾਈ ਵਾਹ ਰੇ।
0: ਅਰੇ ਸੜਕ ਖੋਜੋ ਗੁਰ ਮਾਟੀ, ਸਾਡਾ ਤੋੜੇ ਵਾਲਾ ਗੁਰ ਮਾਟੀ, ਭਾਟਾ ਫੋੜੇ ਵਾਲਾ ਗੁਰ ਮਾਟੀ, ਵਾਵੜੀ ਫੋੜੇ ਵਾਲਾ ਗੁਰ ਮਾਟੀ, ਆਨੀ ਖੋੜੀ ਤੇ ਖਾਉਤ ਰੇ ਬਾਟੀ। ਅਰੇ ਅਤਰੀ ਅਕਲ ਕਾ ਛੇਨੀ ਤੁਮਾਰੇ ਮਾਈ, ਏਕ ਜਨਸ ਮੋਤੀ ਵਾਲੋ ਕਿਉਂ ਗੋ ਸੇਵਾ ਲਾਲ ਕਬੀਰਦਾਸ ਮਹਾਰਾਜ ਕਿਉਂ ਗੋ ਛਾ। ਅਰੇ ਸਿੰਧੀ ਦਾਰੂ ਮਤ ਪਿਓ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਸਿਰਫ ਮੂੰਹ ਮੇ ਮੱਟੀ ਆਤੀ ਹੈ, ਰੰਡੀ ਬਾਜੀ ਮਤ ਕਰ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਸਿਰ ਪਰ ਜੂਤਾ ਆਤਾ ਹੈ, ਜੁਗਾਰ ਬਾਜੀ ਮਤ ਖੇਲ ਯਾਰੋ, ਅਕਲ ਗੂੰ ਹੋ ਜਾਤੀ ਹੈ, ਪਲੂ ਕਾ ਪੈਸਾ ਨਿਕਲ ਜਾ ਕੇ ਬਗਲ ਮੇ ਝੋਲੀ ਆਤੀ ਹੈ। ਯੇਰੇ ਸਾਰੂ ਇਹ ਜ਼ਲਮ ਆਪਣੇ ਘੜੀ ਘੜੀ ਮਲੇ ਵਾਲੋ ਖਾਵਾ, ਅਰੇ ਭਾਜੀ ਪਾਲੋ ਖਾਵਾ, ਜ਼ਿਆਦਾ ਧਾਰਨ ਖੇਤੇ ਫੇਲਨੇ ਵਤੇ ਮੋੜੂ ਉੱਟੇ ਸਾਰੂ, ਯੇਰੇ ਸਾਰੂ ਇਹਨ ਕਾਈ ਕਰੇਟ ਸਾ,

0: ਕਿਹੜਾ ਬਾਈ ਸਗਾਈ ਕਰੇ ਸਾਨੂੰ, ਚਾਰ ਮਿੰਟ ਚਾਰ ਲਗੋਲਾ ਵੇ ਗੇ ਉਹ ਤਾਂ ਨਾਰਦ ਸਵਾਮੀ ਆ ਗੋ ਅਨ ਸੱਤੇਵਾਨ ਸਾਵਿਤਰੀ ਕਾਂ ਕੇ ਵੇਂਡੀ ਇਹ ਸੱਤੇਵਾਨੇ ਤੀ ਤਾਰੋ ਵਾਇਆ ਮਤ ਮਤ ਮਤ ਕਾ ਬਾਰਾਂ ਮਹੀਨਾ ਮਰਜਾਵਲੋ ਛੇ ਵੇਂਡੀ ਅਨ ਤੁੰਦ ਕੋ ਦਾੜ ਖੂੰ ਕਾੜੀ ਬਾਰਾਂ ਮਹੀਨਾ ਮਰਜਾਵਲੋ ਛ ਠੀਕ ਛ ਮਰਗੋ ਤਾਂ ਮਾਰੇ ਮਾਈ ਮਾਰੋ ਪਤ ਜਰ ਖੋ ਹੋਈ ਤਾਂ ਮਾਰੇ ਪਤੀ ਦੇਨ ਮਾ ਉਟਾਲੀ ਔਰ ਮਨੇਮ ਕਹਿ ਦੇਣੀ ਗੋਲ ਪਾਣੀ ਵੇਗੋ ਬਾਰਾਂ ਮਹੀਨਾ ਬਾਰਾਂ ਦਾੜੇ ਤੁਣੀ ਔਰ ਲਾਰਾ ਕਣਾਈ ਜਗੋ ਲੱਕੜੀ ਨਿਕੀ ਕੋਨੀ ਉਹ ਦਾੜੀ ਲੱਕੜੀ ਲਾਵਾ ਉਹ ਲੱਕੜੀ ਫੋਨ ਆ ਕਨ ਵੇਚਨ ਨਿਰਵਾਹ ਚਲਾਵਾ ਏਕ ਦਾੜਾ ਆ ਬਈ ਸਾਰ ਪੂਰਨਿਮਾ ਸੇ ਆ ਦੇ ਬੜੇ ਪੂਰਨਿਮਾ ਕਛ ਉਨ ਦਾੜਾ ਜਖੋ ਨਿਕਲੋ ਸੱਤੇਵਾਨ ਨਿਕਲੋ ਉਨ ਦਾੜਾ ਮਾਤਰਮ ਸਵਿਤਰਾ ਕੀ ਮੈਂ ਤਾਰਲਾ ਰਹੂੰ ਛੂ ਮਤੇ ਮਤ ਮਤ ਮਤ ਦਾੜੀ ਆਈ ਆਜ ਹੋ ਸਕੋ ਕੋਈ ਕੋਈ ਆਈ ਆਜ ਕੋ ਆਏ ਕੋਈ ਪਤੀ ਦੇ ਮਾਊ ਛੂ ਮਾਰਾ ਹੱਟਾ ਤ੍ਰਿਪੁਰਾ ਠੀਕ ਸੇ ਸਾਗੇ ਚਲੇ ਗਏ ਚਲੇ ਗਏ ਨਾ ਪੂਰਨਿਮੇਰ ਦਾੜੋ ਰ ਅਤ ਹੱਟ ਸਾ ਅਤ ਦੇ ਫਾਟਾ ਵਧੇ ਕਰੇਰ ਮਾਈ ਇੱਕ ਫਾਟਾ ਉੜੇਰੋ ਰ ਮਾਰੇ ਝੋਲੋ ਕੜਾ ਸਭੋ ਮਰਗੋ ਮਰਤੇ ਖਮਾਤ ਏਮ ਰਾਜਾ ਲੇਤਾਣੀ ਮਾਇਰੋ ਪ੍ਰਾਣ ਨਿਕਲੋ ਨਿਕਲੋ ਜਨਾ ਲਾਰ ਲਾਰ ਲਾਰ ਲਾਰਗੀ ਹੋਟੋ ਫਰਨ ਦੇਖੋ ਤੂੰ ਬਾਈ ਚਿਲਾਓ ਏ ਛੋਰੀ ਕਾਹੀ ਮਾਂਗੇ ਚੀ ਮਾਂਗੇ ਤੁਹਾਨੂੰ ਮੈਂ ਦੇਣ ਤਿਆਰ ਛੂ ਮਹਾਰਾਜ ਮਾਰ ਸਾਸੂ ਸਸਰ ਆਉਂਦੇ ਛ ਮਾਰ ਸਾਸੂ ਸਸਰ ਆਉਂਦੇ ਛ ਮਾਰ ਸਾਸੂ ਸਰੇ ਆਕੀ ਦੇਨਾਕ ਅਤਰੀ ਮਾਂਗਣੀ ਤਤਾਸ ਤੂੰ
1: ਤੀ ਜਨਮ ਵੇ ਆਹ ਦੋਰਕੀ ਦੇ ਰੁਚਿ ਸਵਿਯਲੁ
2: ಆಹಾರವೇ ಔಷಧಿ, ಅಡುಗೆ ಮನೆಯೇ ಔಷಧಾಲಯ. ಸ್ವಾದಿಷ್ಟ ಆಹಾರ, ಚಟ್ಪಟ ಅಡುಗೆ, ವೈವಿಧ್ಯಮಯ ತರಾವರಿ ತಿನಿಸುಗಳು, ಅಡುಗೆ ಮನೆಯ ಸಾಧನಗಳು, ಪರಿಕರಗಳು, ಹೆಲ್ತ್ ಟಿಪ್ಸ್ ಅಂಡ್ ಹೆಲ್ದಿ ಫುಡ್, ನಿಮ್ಮ ಮನೆ ಮನದ ಕೈರುಚಿ.
3: ಅಡುಗೆ ಮನೆಯಲ್ಲೊಂದು ಸುತ್ತು ಕಾರ್ಯಕ್ರಮ ಸೋಮವಾರದಿಂದ ಶನಿವಾರದವರೆಗೆ ಮಧ್ಯಾಹ್ನ 1 ಗಂಟೆಗೆ ಆರ್ಜೆ ಮಹಾಲಕ್ಷ್ಮಿ ಜೊತೆ. ಮೊಬೈಲ್ ಆಪ್ನಲ್ಲಿ ಕೂಡ ರೇಡಿಯೋ ಶಿವಮೊಗ್ಗವನ್ನ ಕೇಳಿ ಆನಂದಿಸಿ.
4: ನೀವು ಕೇಳ್ತಾ ಇದ್ದೀರಾ ರೇಡಿಯೋ ಶಿವಮೊಗ್ಗ 90.8 FM ಸಮುದಾಯ ಬಾನುಲಿ, ಭರವಸೆಗಾಗಿ ಭವಿಷ್ಯಕ್ಕಾಗಿ ನಮ್ಮ ಬಾನುಲಿ. ಈಗ ಹಿಂದೂಸ್ತಾನಿ ಸಂಗೀತ ಹಾಡಿರುವವರು ನಿಷಾದ್ ಹರ್ಲಾಪುರ್ ಹಾಗೂ ನೌಷಾದ್ ಹರ್ಲಾಪುರ್.
5: ಪಂಡಿತ್ ಡಾಕ್ಟರ್ ಪುಟ್ರಾಜ್ ಅಜ್ಜವರನ್ನ ನಮಸ್ಕರಿಸಿ ಹಾಗೂ ನಮ್ಮ ಅನುಭವಗಳಾದ ಪಂಡಿತ್ ಸೋಮನಾಥ್ ಮರಳುಕರ್ ಅವರಿಗೂ ನಮಸ್ಕರಿಸಿ, ಪ್ರಥಮದಲ್ಲಿ ಬೆಳಗಿನ ಸಮಯ ಆಗಿದ್ದರಿಂದ ರಾಗ ಕೋಮಲ್ ರಿಷಬ್ ಆಸ ಅವರಿನ ಪ್ರಸ್ತುತಪಡಿಸ್ತೀವಿ. ನಮ್ಮ ತಾಯಿಯವರು ಶ್ರೀಮತಿ ದಿಶಾ ಗರ್ಲಾಪುರ್ ಅವರು ತಂಬೂರಿ ಸಾಧ್ಯದಲ್ಲಿ ಸಾಧ್ಯವಾಗುತ್ತೆ, ಅವ್ರಿಗೂ ನನ್ನ ನಮಸ್ಕಾರಗಳು ಕೇಳ್ತೇನೆ. ರಾಗ ಕೋಮಲ್ ರಿಷಬ್ ಆಸ ಅವರೊಂದಿಗೆ ನಮ್ಮ ಕಾರ್ಯಕ್ರಮವನ್ನು ಇಲ್ಲಿ ಪ್ರಾರಂಭಿಸ್ತೇವೆ.